0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ ਸੁਣ ਮੇਰੇ ਦਿਲਦਾਰਾ ਮੈਨੂੰ
0: 90.0 ਮੈਗਾ

0: ਸਾਰਿਆਂ ਨੂੰ ਮੇਰੀ ਰਾਮ ਰਾਮ। ਤੁਮ ਸੁਣ ਰਹੇ ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੇ ਸਾਥ ਥਾਰੀ ਰੇਡੀਓ ਸਖੀ ਨੇਹਾ ਦਾਕੜ ਔਰ ਥਾਰਾ ਸਵਾਗਤ ਕਰੂੰ ਹੂੰ 90.0 ਮੈਗਾਹਰਟਜ਼ ਕੇ ਕਾਰਿਆਕ੍ਰਮ ਮਾ। ਮਾਰਾ ਆਜ ਕਾ ਕਾਰਿਆਕ੍ਰਮ ਆ ਆਓ ਗਾਉਂ ਚਲੇ। ਆਜ ਹਮ ਪਹੁੰਚੇ ਹਾਂ ਰਜਾਪੁਰ ਖੇਲਣ ਗਾਂਵ ਮਾ, ਜਹਾਂ ਆਜ ਹਮ ਸਰਪੰਚ ਤੇ ਬਾਤ ਕਰਾਂਗੇ। ਤੋ ਰਾਮ ਰਾਮ ਸਰਪੰਚ ਜੀ, ਆਪ ਆਪਣੇ ਬਾਰੇ ਮੈਂ ਬਤਾਓ ਥੋੜਾ ਸਾ।
1: ਮੇਰਾ ਗਾਂਵ ਰਜਾਪੁਰ ਔਰ ਨਾਮ ਰਾਜ ਸਿੰਘ ਹੈ। ਮੇਰਾ ਗਾਂਵ ਪੰਜਾਬ ਮੈਂ ਪੜਤਾ ਹੈ, ਡਿਸਟ੍ਰਿਕਟ ਮੋਹਾਲੀ ਹੈ ਔਰ ਤਹਿਸੀਲ ਡੇਰਾਬੱਸੀ ਹੈ। ਔਰ ਖੇਲਣ ਦੋਵੇਂ ਗਾਂਵ ਇਕੱਠੇ ਆਏ 1983 ਮੈਂ। ਸਰਗੀ ਸ਼੍ਰੀ ਡਾਕਟਰ ਧਰਮ ਸਿੰਘ ਨੇ ਆਪਣੀ ਰਜਾਪੁਰ ਕੀ ਪੰਚਾਇਤ ਅਲੱਗ ਕਰਾ ਦੀ ਔਰ ਜਬ ਸੇ ਹਮਾਰੀ ਔਰ ਖੇਲਣ ਕੀ ਅਲੱਗ ਹੀ ਪੰਚਾਇਤ ਬਣਦੀ ਆ ਰਹੀ ਹੈ। ਔਰ ਮੇਰੇ ਵਾਲਾ ਟਰਨ ਵੀ ਇਹ ਪੂਰਾ ਹੋਣੇ ਵਾਲਾ, 3-1 ਮਹੀਨੇ ਬਾਕੀ ਰਹਿ ਰਿਹਾ। ਔਰ ਹਮਾਰਾ ਗਾਂਵ ਇੱਕ ਬਹੁਤ ਹੀ ਸੰਤਮਾਈ ਗਾਂਵ ਹੈ ਔਰ ਯਹਾਂ ਕੇ ਲੋਕ ਬਹੁਤ ਹੀ ਅੱਛੇ ਨੇਚਰ ਕੇ ਹੈ ਸਭੀ। ਔਰ ਇਹ ਅੰਬਾਲਾ ਕੈਂਟ ਕੇ ਬਿਲਕੁਲ ਨਜ਼ਦੀਕ ਪੜਤਾ ਹੈ। ਅੰਬਾਲਾ ਕੈਂਟ ਕਾ ਰੇਲਵੇ ਸਟੇਸ਼ਨ ਬੱਸ ਸਟੈਂਡ ਲਾ ਲਓ, ਯਹਾਂ ਸੇ ਕੋਈ 8-1 ਕਿਲੋਮੀਟਰ ਕੇ ਕਰੀਬ ਪੜੇਗਾ। ਔਰ ਪੜਤਾ ਹੈ ਹਮਾਰਾ ਗਾਂਵ ਪੰਜਾਬ ਮੇਂ ਹੈ, ਡਿਸਟ੍ਰਿਕਟ ਮੋਹਾਲੀ ਹੈ। ਬਸ ਯਹੀ ਹੈ ਗਾਂਵ ਕੇ ਬਾਰੇ ਮੈਂ ਤਾਂ ਪਹਿਚਾਣ ਤੋਂ ਇਤਨੀ ਕੀ ਹੈ।
0: ਜਿਸ ਤਰ੍ਹਾਂ ਗਾਂਵ ਕੇ ਬਾਰੇ ਮੈਂ ਆਪਣੇ ਬਤਾਇਆ ਵੀ ਕੈਂਟ ਕੇ ਰੇਲਵੇ ਸਟੇਸ਼ਨ ਤੇ ਉਹ 7 ਕਿਲੋਮੀਟਰ ਦੂਰ ਆ, ਤੋ ਜਿਸ ਤਰ੍ਹਾਂ ਆਪਕੀ ਤਹਿਸੀਲ ਆ ਯਾ ਆਪਕਾ ਡਾਕਖਾਨਾ, ਤੋ ਮੈਂ ਪੰਜਾਬ ਮਾਂ ਯਾ ਹਰਿਆਣੇ ਮਾਂ? ਮੈਂ
1: ਪੰਜਾਬ ਮੇਂ ਹੈ ਜੀ, ਸਾਰਾ ਕੁਛ ਹਮਾਰਾ ਖਾਣਾ ਦਾਣਾ ਤੋ ਹਰਿਆਣਾ ਸੇ ਹੈ, ਖਾਏ ਕਮਾਏਂਗੇ ਤੋ ਹਮ ਹਰਿਆਣਾ ਸੇ। ਔਰ ਜੋ ਸਰਕਾਰੀ ਕਾਮ ਹੈ ਉਹ ਪੰਜਾਬ ਮੇਂ ਹੈ, ਪੰਜਾਬ ਮੇਂ ਤਹਿਸੀਲ ਪੜਤੀ ਹੈ ਡੇਰਾਬੱਸੀ, ਯਹਾਂ ਸੇ ਤਕਰੀਬਨ 35 ਕਿਲੋਮੀਟਰ। ਔਰ ਮੋਹਾਲੀ ਡਿਸਟ੍ਰਿਕਟ ਹੈ ਜੋ 60 ਕਿਲੋਮੀਟਰ ਕੇ ਕਰੀਬ ਪੜ ਜਾਤਾ ਹੈ। ਜੋ ਜਿਸ ਸਭੀ ਗਾਂਵ ਵਾਲੇ, ਏਕ ਮੇਰਾ ਹੀ ਗਾਂਵ ਨਹੀਂ ਹੈ, ਅੱਗੇ ਜੋਧਪੁਰ ਹੈ, ਮਾਲਣ ਹੈ, ਅੰਟਾਲਾ, ਸਾਰੰਗਪੁਰ, ਇਹ ਕਾਫੀ ਗਾਂਵ ਹੈ, ਇਸ ਚੀਜ਼ ਸੇ ਸਾਰੇ ਹੀ ਪਰੇਸ਼ਾਨ ਹੈ ਕਿਉਂਕਿ ਛੋਟਾ ਸਾ ਵੀ ਕਾਮ ਹੋਗਾ ਤੋ 35 ਕਿਲੋਮੀਟਰ ਜਾਣਾ ਹੈ ਔਰ ਇੱਧਰ ਪੜ ਜਾ ਮੈਨੂੰ 8 ਕਿਲੋਮੀਟਰ। ਤੋ ਸਾਰੇ ਹੀ ਮਤਲਬ ਸਾਰੇ ਹੀ 5-6 ਗਾਂਵ ਕੋ ਇਸਕੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਤੋ ਸਾਰੇ ਕੀ ਇਹੀ ਮੰਗ ਹੈ ਹਮਾਰੀ ਕਿ ਹਮਾਰਾ ਅਗਰ ਹੋ ਸਕੇ ਤਾਂ ਹਮ ਹਰਿਆਣਾ ਕੇ ਸਾਥ ਟੱਚ ਹੋ ਜਾਏ ਤੋ ਸਾਰੀ ਇਸ ਚੀਜ਼ ਕੀ ਹਮ ਨੂੰ ਸਹੂਲਤ ਹੋ ਜਾਏਗੀ। ਜੋ ਵੀ ਹਮਾਰੀ ਜੀਨਸ ਹੈ ਜਾਂ ਸੌਦਾ ਪੱਤਾ ਘਰ ਕਾ ਖਰੀਦਣਾ ਤੋ ਹਰਿਆਣੇ ਸੇ ਖਰੀਦਣਾ, ਹਮ ਨੂੰ ਸਾਰੀ ਵਾਰ ਹਮ ਨੂੰ ਹਰਿਆਣੇ ਮੇਂ ਜਾਣਾ। ਔਰ ਸਰਕਾਰੀ ਕਾਮ ਕੇ ਲੀਏ ਅਲੱਗ ਸੇ ਟਾਈਮ ਨਿਕਾਲਣਾ ਪੜੇਗਾ 35 ਕਿਲੋਮੀਟਰ ਜਾਣੇ ਕੇ ਲੀਏ, ਜਿਸ ਪੇ ਵਹੀਕਲ ਵੀ ਜ਼ਰੂਰੀ ਹੈ ਜਾਣੇ ਕੇ ਲੀਏ, ਔਰ ਫਿਰ ਖਰਚਾ ਵੀ ਜ਼ਿਆਦਾ ਆਏਗਾ ਵਹੀਕਲ ਕਾ ਔਰ ਟਾਈਮ ਤੋਂ ਸਾਰਾ ਦਿਨ ਨਿਕਲ ਹੀ ਜਾਏਗਾ। ਯਹਾਂ ਜੋ 1 ਘੰਟੇ ਕਾ ਕਾਮ ਹੈ ਵਹਾਂ ਸੀ ਸਾਰਾ ਦਿਨ ਲੱਗਤਾ ਹੈ। ਹਮਾਰੀ ਇਹੀ ਹੈ ਸਰਕਾਰ ਸੇ, ਮੰਨ ਲਓ ਸੈਂਟਰ ਸਰਕਾਰ ਸੇ ਇਹੀ ਮੰਗ ਹੈ ਅਭੀ ਹਮਾਰੀ ਸਾਰੇ 5-6 ਚੁਣ ਸੇ 10 ਗਾਂਵ ਪੜਤੇ ਹੈ ਅਭੀ ਹਰਿਆਣਾ ਮੈਂ ਆਏ ਔਰ ਹਮਾਰਾ ਜੀਵਨ ਔਰ ਵੀ ਜ਼ਿਆਦਾ ਖੁਸ਼ਹਾਲ ਹੋ ਜਾਏ, ਜਿਸ ਬਸ ਇਹੀ ਡਿਮਾਂਡ ਹੈ ਹਮਾਰੀ ਯਹਾਂ ਸੇ।
0: ਤੋ ਜਿਸ ਤਰ੍ਹਾਂ ਆਪਕਾ ਗਾਂਵ 7 ਕਿਲੋਮੀਟਰ ਦੂਰ ਪੜਾ ਰੇਲਵੇ ਸਟੇਸ਼ਨ ਤੇ ਅੰਬਾਲੇ ਕੈਂਟ ਕੇ, ਤੋ ਆਪ ਨੂੰ ਆਣੇ ਜਾਣੇ ਮਾਂ ਕਿਤਨੀ ਦਿੱਕਤ ਹੈ? ਔਰ ਜਿਸ ਤਰ੍ਹਾਂ ਆਪਕਾ ਗਾਂਵ ਪੰਜਾਬ ਮਾਂ ਪੜਾ, ਤੋ ਆਪ ਨੂੰ ਕਿਆ ਕਿਆ ਦਿੱਕਤਾਂ ਕਾ ਕਿਆ ਸਾਹਮਣਾ ਕਰਨਾ ਪੜਾ?
1: ਹਮਾਰੇ ਗਾਂਵ ਮੇਂ ਸਵੇਰੇ 1 ਟਾਈਮ ਬੱਸ ਕਾ ਹੈ, ਜਿਸ ਮੇਂ ਕੋਈ ਚਲਾ ਜਾਏ ਨਾ ਚਲਾ ਜਾਏ, ਉਸਕੇ ਬਾਅਦ ਕੋਈ ਸਾਧਨ ਨਹੀਂ ਹੈ, ਨਾ ਕੋਈ ਪੰਜਾਬ ਸਰਕਾਰ ਨੇ ਲਗਾ ਰੱਖਿਆ ਨਾ ਕੋਈ ਹਰਿਆਣਾ ਸਰਕਾਰ ਨੇ ਲਗਾ ਰੱਖਿਆ।
0: ਜੈਸੇ ਘਰਾਂ ਮਾਂ ਮੋਟਰਸਾਈਕਲਾਂ ਤੋਂ ਸਭ ਕੇ ਹੀ ਹੋਵਾਂ, ਔਰ ਜਿਸ ਤਰ੍ਹਾਂ ਗਾਂਵਾਂ ਤੇ ਬੱਚੇ ਪੜ੍ਹਨ ਜਹਾਂ ਜਾਂ ਫਿਰ ਹੋਰ ਬਜ਼ੁਰਗਾਂ ਨੂੰ ਜਾਣਾ ਹੋਵਾਂ ਤੋ ਬੱਸ ਕੀ ਸਰਵਿਸ ਜਾਂ ਆਟੋ ਵਗੈਰਾ ਹੋਵਾਂ ਜਿਸ ਤਰ੍ਹਾਂ, ਤੋ ਆਪ ਨੂੰ ਪੰਜਾਬ ਮਾਂ ਜਿਸ ਤਰ੍ਹਾਂ ਆਪਕਾ ਗਾਂਵ ਪੜਾ ਤੋ ਅੰਬਾਲੇ ਕੈਂਟ ਜਾਣੇ ਮਾਂ ਜ਼ਿਆਦਾ ਸੁਵਿਧਾ, ਜਾਂ ਫਿਰ ਪੰਜਾਬ ਮਾਂ ਜਿਸ ਤਰ੍ਹਾਂ ਆਪਕੀ ਤਹਿਸੀਲ ਵਗੈਰਾ ਜਹਾਂ ਵੀ ਵਹਾਂ ਜਾਣੇ ਮਾਂ ਜ਼ਿਆਦਾ ਸੁਵਿਧਾ?
1: ਸੁਵਿਧਾ ਤੋ ਅੰਬਾਲਾ ਕੈਂਟ ਜਾਣੇ ਮੈਂ ਨਜ਼ਦੀਕ ਪੜਤਾ ਹੈ, ਪਰ ਸਵਾਰੀ ਵਹਾਂ ਵੀ ਨਹੀਂ ਹੈ, ਆਟੋ ਕੀ 1 ਘੰਟਾ ਵੇਟ ਕਰਨੀ ਪੜੇਗੀ, 1.5 ਘੰਟਾ ਵੇਟ ਕਰਨੀ ਪੜੇਗੀ, ਜਦ ਉਸਮੇ ਸਵਾਰੀਆਂ ਪੂਰੀਆਂ ਹੋਈ ਤਬ ਚੱਲੇਗਾ ਆਟੋ ਵਾਲਾ। ਔਰ ਪੰਜਾਬ ਮੇਂ ਤੋ ਕੋਈ ਬੱਸ ਵੀ ਨਹੀਂ ਲੱਗੀ ਹੈ, ਇੱਕ ਅੱਧੀ ਕੋਈ ਇੱਕ ਵੀ ਟਾਈਮ ਬੱਸ ਕਾ ਨਹੀਂ ਹੈ, ਕੋਈ ਅਗ ਵੀ ਹਮ ਚਲੇ ਜਾਂ ਵਹਾਂ ਤੋ ਆਪਣੇ ਵਹੀਕਲ ਸੇ ਜਾਏਗਾ, ਜੋ ਵੀ ਜਾਏਗਾ 1,500-2,000 ਰੁਪਏ ਖਰਚ ਕੇ ਜਾਇਆ ਜਾਏਗਾ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਮਾਰਾ ਗਾਂਵ ਪੰਜਾਬ ਮਾਂ ਪੜਾ, ਜਬਕਿ ਲੱਗ ਰਿਹਾ ਹੈ ਹਰਿਆਣੇ ਕੇ ਪਾਸ ਆ, ਤੋ ਜਿਸ ਤਰ੍ਹਾਂ ਆਪਕੇ ਤਹਿਸੀਲ ਆ ਔਰ ਆਪਕਾ ਡਾਕਖਾਨਾ ਔਰ ਡਿਸਟ੍ਰਿਕਟ ਇਹ ਸਭ ਕੁਛ ਆਪਕੀ ਪੰਜਾਬ ਮਾਂ ਪੜਾ?
1: ਪੰਜਾਬ ਮਾਂ ਪੜਾ।
0: ਤੋ ਆਪਕੀ ਤਹਿਸੀਲ ਕੌਣ ਸੀ ਜਗ੍ਹਾ?
1: ਡੇਰਾਬੱਸੀ ਜੀ।
0: ਔਰ ਡਿਸਟ੍ਰਿਕਟ ਆਪਕੀ?
1: ਮੋਹਾਲੀ ਹੈ ਜੀ। ਡੇਰਾਬੱਸੀ ਪੜ ਜਾ ਲਗਭਗ 35 ਕਿਲੋਮੀਟਰ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

0: ਤੁਮ ਸੁਣ ਰਹੇ ਹਾਂ 90.0 ਮੈਗਾਹਰਟਜ਼ ਪਾ ਰੇਡੀਓ ਵਿਤਸਤਾ ਅੰਬਾਲੇ ਕਾ ਆਪਣਾ ਰੇਡੀਓ ਸੁਣਦੇ ਰਹੋ ਆਪਣੇ ਪਸੰਦ ਕੇ ਗਾਣੇ।
1: ਏ ਬਾਬੂ ਲੈ ਲੋ ਨਾ ਨਾਰੀ।

0: कुछ अच्छा सुनते हैं 90.0 मेगाहर्ट्ज पर रेडियो वितस्ता, हम सफर जिंदगी का, अंबाला का अपना रेडियो।
1: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
2: ਜੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਦੋ।
1: ਰੇਡੀਓ ਵਿਤਸਤਾ
2: ਅਸਲੇ ਪੌਣ ਪਟਾਕੇ
1: ਸੁਣ ਮੇਰੇ ਦਿਲਦਾਰ ਮੈਨੂੰ 90.0 ਮੇ